0: ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਂਧਰਾ ਪ੍ਰਦੇਸ਼ ਵਿਚ ਅਲੂਰੀ ਸੀਤਾਰਾਮ ਰਾਜੂ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਉਦਘਾਟਨ ਕੀਤਾ ਵਾਈਸ ਐਡਮਿਰਲ ਏ ਐਨ ਪ੍ਰਮੋਦ ਨੇ ਅੱਜ ਸਮੁੰਦਰੀ ਫੌਜ ਦੇ ਉਪ ਮੁਖੀ ਵਜੋਂ ਅਹੁਦਾ ਸੰਭਾਲਿਆ ਜੰਮੂ ਕਸ਼ਮੀਰ ਵਿਚ ਕੁਲਗਾਮ ਜ਼ਿਲ੍ਹੇ ਦੇ ਕੇਲਮ ਇਲਾਕੇ ਵਿਚ ਇੱਟਾਂ ਦੇ ਭੱਠੇ ਤੇ ਅਣਪਛਾਤੇ ਦਹਿਸ਼ਤਗਰਦਾਂ ਵੱਲੋਂ ਹਮਲਾ ਦੋ ਮਜ਼ਦੂਰਾਂ ਦੀ ਮੌਤ ਭਾਰਤ ਅਤੇ ਚੀਨ ਵਿਚਕਾਰ ਸਰਹੱਦੀ ਵਪਾਰ ਅਤੇ ਸਿੱਕਮ ਦੇ ਨਾਥੂਲਾ ਦਰੇ ਰਾਹੀਂ ਹੁਣ ਸ਼ੁਰੂ ਹੋ ਰਿਹਾ ਹੈ ਤੇਲ ਮਾਰਕੀਟਿੰਗ ਕੰਪਨੀਆਂ ਨੇ ਅੱਜ 19 ਕਿਲੋਗ੍ਰਾਮ ਵਾਲੇ ਵਪਾਰਕ ਐਲਪੀਜੀ ਸਿਲੰਡਰਾਂ ਦੀ ਕੀਮਤ 200 ਰੁਪਏ ਪ੍ਰਤੀ ਸਿਲੰਡਰ ਘਟਾ ਦਿੱਤੀ ਏ ਤੇ ਤਾਈਪੇ ਓਪਨ ਬੈਡਮਿੰਟਨ ਵਿਚ ਭਾਰਤ ਦੀ ਤਨਵੀ ਸ਼ਰਮਾ ਨੇ ਅੱਜ ਸੈਮੀਫਾਈਨਲ ਵਿਚ ਸ਼ਾਨਦਾਰ ਜਿੱਤ ਨਾਲ ਔਰਤਾਂ ਦੇ ਸਿੰਗਲ ਦੇ ਫਾਈਨਲ ਵਿਚ ਥਾਂ ਬਣਾ ਲਈ ਏ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਆਂਧਰਾ ਪ੍ਰਦੇਸ਼ ਦੇ ਵਿਜੈ ਨਗਰਮ ਜ਼ਿਲ੍ਹੇ ਦੇ ਭੋਗਪੁਰਮ ਵਿਖੇ ਗ੍ਰੀਨਫੀਲਡ ਅਲੂਰੀ ਸੀਤਾਰਾਮ ਰਾਜੂ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਉਦਘਾਟਨ ਕੀਤਾ ਆਂਧਰਾ ਪ੍ਰਦੇਸ਼ ਦੇ ਰਾਜਪਾਲ ਐਸ ਅਬਦੁਲ ਨਜ਼ੀਰ ਮੁੱਖ ਮੰਤਰੀ ਐਨ ਚੰਦਰਬਾਬੂ ਨਾਇਡੂ ਅਤੇ ਉਪ ਮੁੱਖ ਮੰਤਰੀ ਪਵਨ ਕਲਿਆਣ ਨੇ ਹਵਾਈ ਅੱਡੇ ਤੇ ਪ੍ਰਧਾਨ ਮੰਤਰੀ ਦਾ ਸਵਾਗਤ ਕੀਤਾ ਸ੍ਰੀ ਮੋਦੀ ਨੇ ਯਾਤਰੀ ਟਰਮੀਨਲ ਇਮਾਰਤ ਦਾ ਉਦਘਾਟਨ ਕੀਤਾ ਅਤੇ ਗ੍ਰੀਨਫੀਲਡ ਹਵਾਈ ਅੱਡੇ ਦਾ ਨਿਰੀਖਣ ਕੀਤਾ ਉਨ੍ਹਾਂ ਨੇ ਹਵਾਈ ਅੱਡੇ ਦੀਆਂ ਅਤਿ ਆਧੁਨਿਕ ਸਹੂਲਤਾਂ ਦੀ ਸਮੀਖਿਆ ਕੀਤੀ ਅਤੇ ਅਧਿਕਾਰੀਆਂ ਤੋਂ ਇਸ ਦੇ ਡਿਜ਼ਾਈਨ ਅਤਿ ਆਧੁਨਿਕ ਟੈਕਨਾਲੋਜੀ ਮਾਸਟਰ ਪਲਾਨ ਅਤੇ ਹਵਾਈ ਅੱਡੇ ਦੀ ਭਵਿੱਖ ਵਿਚ ਹਵਾਬਾਜ਼ੀ ਹੱਬ ਵਜੋਂ ਸੰਭਾਵਨਾਵਾਂ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ
1: NDA ਸਰਕਾਰ ਮੈਂ ਅੱਜ ਛੋਟੇ ਸ਼ਹਿਰ ਕੇ ਸਾਧਾਰਨ ਲੋਕ ਵੀ ਫਲਾਈਟ ਤੇ ਆ ਜਾ ਰਹੇ ਹੈ 12 ਇਅਰਸ ਮੈਂ ਸਿਰਫ ਏਅਰਪੋਰਟ ਕੀ ਸੰਖਿਆ ਹੀ ਨਹੀਂ ਬੜੀ ਹੈ हमारी उड़ान योजना के कारण आज गरीब परिवार के लोगों को भी जहाज में बैठने का अवसर मिल रहा है इस योजना ने गरीब से गरीब को अपना सपना पूरा करने में मदद की कुछ दिन पहले ही सरकार ने उड़ान योजना के दूसरे फेज की शुरुआत की इस पर भी 29,000 करोड़ रुपीज खर्च किए जाएंगे
0: ਪ੍ਰਧਾਨਮੰਤਰੀ ਨੇ 13,500 ਤੋਂ ਵੱਧ ਕਬਾਇਲੀ ਔਰਤਾਂ ਵੱਲੋਂ ਇੱਕ ਰਵਾਇਤੀ ਥਿਮਸਾ ਨਾਚ ਵੀ ਦੇਖਿਆ ਜੋ ਉੱਤਰੀ ਆਂਧਰਾ ਤੇ ਜੀਵੰਤ ਕਬਾਇਲੀ ਭਾਈਚਾਰੇ ਨੂੰ ਦਰਸਾਉਂਦਾ ਹੈ ਸ੍ਰੀ ਮੋਦੀ ਇਸ ਰਾਜ ਵਿਚ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖ ਰਹੇ ਨੇ ਤੇ ਉਦਘਾਟਨ ਕਰ ਰਹੇ ਨੇ ਆਂਧਰਾ ਪ੍ਰਦੇਸ਼ ਤੋਂ ਬਾਅਦ ਪ੍ਰਧਾਨ ਮੰਤਰੀ ਕਰਨਾਟਕਾ ਦੇ ਮੈਸੂਰ ਜਾਣਗੇ ਜਿੱਥੇ ਉਹ ਸਵਾਮੀ ਵਿਵੇਕਾਨੰਦ ਸਭਿਆਚਾਰਕ ਯੁਵਾ ਕੇਂਦਰ ਵਿਵੇਕ ਸਮਾਰਕ ਦਾ ਉਦਘਾਟਨ ਕਰਨਗੇ ਪ੍ਰਧਾਨ ਮੰਤਰੀ ਇਸ ਮੌਕੇ ਇਕੱਠ ਨੂੰ ਸੰਬੋਧਨ ਵੀ ਕਰਨਗੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਅਪਮਾਨਜਨਕ ਭਾਸ਼ਾ ਤੇ ਨਫ਼ਰਤ ਨਾਲ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੁੰਦਾ ਉਨ੍ਹਾਂ ਨੇ ਗੁੰਮਰਾਹ ਹੋਏ ਨੌਜਵਾਨਾਂ ਪ੍ਰਤੀ ਹਮਦਰਦੀ ਦੀ ਅਪੀਲ ਕੀਤੀ ਤੇ ਕਿਹਾ ਕਿ ਰਾਸ਼ਟਰ ਨਿਰਮਾਣ ਅਤੇ ਰਾਸ਼ਟਰ ਹਿੱਤ ਵਿਚ ਉਨ੍ਹਾਂ ਨੂੰ ਸਜ਼ਾ ਦੇਣ ਦੀ ਬਜਾਏ ਸਹੀ ਰਸਤੇ ਤੇ ਲਿਜਾਣਾ ਚਾਹੀਦਾ ਹੈ ਸੋਸ਼ਲ ਮੀਡੀਆ ਪਲੇਟਫਾਰਮ ਤੇ ਪੋਸਟ ਕੀਤੇ ਗਏ ਇਕ ਵੀਡੀਓ ਸੰਦੇਸ਼ ਵਿਚ ਪ੍ਰਧਾਨ ਮੰਤਰੀ ਨੇ ਰਾਜਧਾਨੀ ਦੇ ਜੰਤਰ ਮੰਤਰ ਤੇ ਹਾਲ ਹੀ ਵਿਚ ਵਾਪਰੀ ਘਟਨਾ ਦਾ ਹਵਾਲਾ ਦਿੱਤਾ ਜਿੱਥੇ ਉਨ੍ਹਾਂ ਅਤੇ ਉਨ੍ਹਾਂ ਦੇ ਸਵਰਗੀ ਮਾਤਾ ਜੀ ਵਿਰੁੱਧ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ ਗਈ ਸੀ ਉਨ੍ਹਾਂ ਕਿਹਾ ਕਿ ਇਹ ਘਟਨਾ ਦੇਸ਼ ਅਤੇ ਦੁਨੀਆਂ ਭਰ ਦੇ ਲੋਕਾਂ ਨੇ ਦੇਖੀ ਏ ਅਤੇ ਜਦੋਂ ਕਿ ਸਮਾਜ ਵਿਚ ਅਜਿਹੇ ਵਿਹਾਰ ਤੇ ਗੁੱਸਾ ਅਤੇ ਨਿਰਾਸ਼ਾ ਕੁਦਰਤੀ ਏ ਪਰ ਬਚਪਨ ਸਿੱਖਣ ਗਲਤੀਆਂ ਕਰਨ ਅਤੇ ਉਨ੍ਹਾਂ ਨੂੰ ਸੁਧਾਰਨ ਦਾ ਵੀ ਸਮਾਂ ਹੁੰਦਾ ਹੈ
2: ਬਚਪਨ ਮੇਂ ਗਲਤੀਆਂ ਹੋਤੀ ਹੈ ਔਰ ਬਚਪਨ ਮੇਂ ਗਲਤੀਆਂ ਸੇ ਸੁਧਰਨੇ ਕਾ ਅਵਸਰ ਵੀ ਹੋਤਾ ਹੈ ਇਹ ਗੁੰਮਰਾਹ ਬੱਚੇ ਹੈ ਉਨਕੋ ਰਾਹ ਦਿਖਾਨਾ ਹਮਾਰਾ ਕਾਮ ਹੈ ਉਨਕੋ ਸਜ਼ਾ ਦੇਣਾ ਅਦਾਲਤੋਂ ਕੇ ਚੱਕਰ ਕਟਵਾਨਾ ਸਮਾਜ ਮੇਂ ਉਨਕੋ ਪ੍ਰਤਾੜਿਤ ਕਰਨਾ ਇਸਸੇ ਹਮ ਪਰਿਸਥਿਤੀਆਂ ਨਹੀਂ ਬਦਲ ਪਾਏਂਗੇ ਮੈਂ ਉਨ੍ਹੇ ਮਾਫ਼ ਕਰਨਾ ਚਾਹਤਾ ਹੂੰ ਸਮਾਜ ਵੀ ਮੇਰੀ ਇਸ ਬਾਤ ਕੋ ਸਵੀਕਾਰ ਕਰੇ ਮੈਂ ਇਨ ਬੱਚੋਂ ਕੋ ਕਹਿਤਾ ਹੂੰ ਬੱਚੋ ਆਓ ਹਮ ਦੇਸ਼ ਕੇ ਲੀਏ ਸਾਥ ਮਿਲ ਕਰਕੇ ਆਗੇ ਬੜੇ ਦੇਸ਼ ਬਹੁਤ ਆਗੇ ਬੜ ਰਹਾ ਹੈ ਆਗੇ ਬੜਨੇ ਵਾਲਾ ਹੈ ਔਰ ਆਪਕਾ ਵੀ ਆਗੇ ਬੜਨਾ ਨਿਸ਼ਚਿਤ ਹੋ ਯਹੀ ਮੇਰਾ ਸਪਨਾ ਹੈ
0: ਵਾਈਸ ਐਡਮਿਰਲ ਏ ਐਨ ਪ੍ਰਮੋਦ ਨੇ ਅੱਜ ਸਮੁੰਦਰੀ ਫੌਜ ਦੇ ਉਪ ਮੁਖੀ ਵਜੋਂ ਅਹੁਦਾ ਸੰਭਾਲਿਆ ਗੋਆ ਦੀ ਨੇਵਲ ਅਕੈਡਮੀ ਦੇ 38ਵੇਂ ਇੰਟਰਗ੍ਰੇਟਿਡ ਕੈਡਿਟ ਕੋਰਸ ਦੇ ਸਾਬਕਾ ਵਿਦਿਆਰਥੀ ਵਾਈਸ ਐਡਮਿਰਲ ਏ ਐਨ ਪ੍ਰਮੋਦ ਨੂੰ ਜੁਲਾਈ 1990 ਵਿਚ ਭਾਰਤੀ ਸਮੁੰਦਰੀ ਫੌਜ ਵਿਚ ਕਮਿਸ਼ਨ ਦਿੱਤਾ ਗਿਆ ਸੀ 36 ਸਾਲਾਂ ਤੋਂ ਵੱਧ ਦੇ ਆਪਣੇ ਸ਼ਾਨਦਾਰ ਕਰੀਅਰ ਵਿਚ ਫਲੈਗ ਆਫਿਸਰ ਨੇ ਸਮੁੰਦਰ ਵਿਚ ਅਤੇ ਸਮੁੰਦਰ ਕੰਢੇ ਦੋਵਾਂ ਤਰ੍ਹਾਂ ਦੀਆਂ ਕਮਾਨ ਸੰਚਾਲਨ ਨਿਰਦੇਸ਼ਕ ਤੇ ਸਟਾਫ ਨਿਯੁਕਤੀਆਂ ਸੰਭਾਲੀਆਂ ਨੇ ਦਸੰਬਰ 2023 ਤੋਂ ਜੁਲਾਈ 2026 ਦਰਮਿਆਨ ਨੇਵਲ ਆਪਰੇਸ਼ਨ ਦੇ ਡਾਇਰੈਕਟਰ ਜਨਰਲ ਵਜੋਂ ਉਹ ਆਪਰੇਸ਼ਨ ਸਿੰਧੂਰ ਦੌਰਾਨ ਭਾਰਤੀ ਸਮੁੰਦਰੀ ਫੌਜ ਦੀ ਯੋਜਨਾਬੰਦੀ ਤਿਆਰੀ ਤੇ ਸੰਚਾਲਨ ਤਿਆਰੀ ਅਤੇ ਚੱਲ ਰਹੇ ਪੱਛਮੀ ਏਸ਼ੀਆ ਸੰਕਟ ਦੌਰਾਨ ਸਮੁੰਦਰੀ ਸੁਰੱਖਿਆ ਕਾਰਜਾਂ ਦੇ ਸੰਚਾਲਨ ਵਿਚ ਨਿਰਣੇ ਸ਼ਾਮਲ ਸਨ ਉਨ੍ਹਾਂ ਦੀ ਵਿਲੱਖਣ ਸੇਵਾ ਤੇ ਸੰਚਾਲਨ ਆਵਾਜਾਈ ਦੇ ਅਗਵਾਈ ਦੇ ਸਨਮਾਨ ਵਿਚ ਉਨ੍ਹਾਂ ਨੂੰ 2024 ਵਿਚ ਅਤਿ ਵਿਸ਼ਿਸ਼ਟ ਸੇਵਾ ਮੈਡਲ ਅਤੇ 2025 ਵਿਚ ਯੁੱਧ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ ਜੰਮੂ ਕਸ਼ਮੀਰ ਵਿਚ ਕੁਲਗਾਮ ਜ਼ਿਲ੍ਹੇ ਦੇ ਕੇਲਮ ਇਲਾਕੇ ਵਿਚ ਹੋਏ ਦਹਿਸ਼ਤਗਰਦ ਹਮਲੇ ਵਿਚ ਜ਼ਖਮੀ ਹੋਏ ਦੂਜੇ ਮਜ਼ਦੂਰ ਦੀ ਅੱਜ ਸਵੇਰੇ ਮੌਤ ਹੋ ਗਈ ਏ ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ